0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋਆ ਗੁੱਤ।
1: ਅੱਲਾਹੁ ਅਕਬਰ।